0: ਸਿਵ ਸਲਾਮ ਹੈ ਜੀ, ਮੈਂ ਕਿਹੜੀ ਸੁਣੇ ਹੋ, ਕਿੱਦਾਂ ਦੇ ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ, ਸਿਮਰਨ ਕੌਰ ਹੈ ਤੁਹਾਡੇ ਨਾਲ ਜ਼ਬਰਦਸਤ ਈਵਨਿੰਗਸ ਮੇ, ਔਰ ਮੇਰਾ ਫੇਵਰੇਟ ਵਾਲਾ ਟਾਈਮ ਆ ਗਿਆ
1: ਰੇਡੀਓ ਓਲਿਵ ਪਰ ਆਰਜੇ ਸਿਮਰਨ ਕੇ ਸਾਥ।
0: ਕਹਿੰਦੇ ਕਿ ਕਭੀ ਕਭੀ ਨਹੀਂ ਐਕਚੁਅਲੀ, ਜਬ ਵੀ ਰਿਸ਼ਤੋਂ ਕੀ ਬਾਤ ਆਤੀ ਹੈ ਤੋ ਹਰ ਇੱਕ ਪ੍ਰੋਬਲਮ ਕਾ ਜੋ ਹੱਲ ਹੈ ਨਾ ਵੋ ਹੈ ਮਾਫ਼ੀ, ਯਾ ਤੋ ਮੰਗ ਲੋ ਯਾ ਮਾਫ਼ ਕਰ ਦੋ, ਕਿਉਂਕਿ ਅਗਰ ਇਨ ਦੋਨੋਂ ਮੇ ਸੇ ਕੁਛ ਨਹੀਂ ਹੁਆ ਤੋ ਫਿਰ ਰਿਸ਼ਤੇ ਕਾ ਵੀ ਕੁਛ ਨਹੀਂ ਹੋਗਾ। ਯਹਾਂ ਪੇ ਆਪ ਮਾਫ਼ ਕਰਨੇ ਵੀ ਨਹੀਂ ਆਓਗੇ, ਵਹਾਂ ਪੇ ਵੋ ਮਾਫ਼ੀ ਮੰਗਨੇ ਕੇ ਲੀਏ ਨਹੀਂ ਆਏਗਾ। ਤੋ ਦੋਨੋਂ ਮੇ ਸੇ ਏਕ ਚੀਜ਼ ਜੋ ਹੈ ਵੋ ਆਪਕੋ ਕਰਨੀ ਪੜੇਗੀ, ਯਾ ਤੋ ਆਗੇ ਬੜ ਕੇ ਮਾਫ਼ੀ ਮੰਗ ਲੀਜੀਏ ਯਾ ਫਿਰ ਮਾਫ਼ ਕਰ ਦੀਜੀਏ। ਸੋ ਦੋਨੋਂ ਹੱਲ, ਜਬ ਦੋਨੋਂ ਮੇ ਸੇ ਅਗਰ ਏਕ ਵੀ ਹੱਲ ਹੋਗਾ ਤੋ ਰਿਸ਼ਤੇ ਜੋ ਹੈ ਵੋ ਬਚੇ ਰਹੇਂਗੇ।
2: ਦਿਲ ਤੋ ਪਾਗਲ ਹੈ,
0: ਕਹਿੰਦੇ ਨਾ ਕਭੀ ਕਭੀ ਅਗਰ ਇਨਸਾਨ ਜੋ ਹੈ ਵੋ ਆਪ ਚਾਹਤੇ ਹੋ ਆਪਣੀ ਲਾਈਫ ਮੇ ਤੋ ਫਿਰ ਬਾਤ ਕੋ ਛੋੜ ਦੇਣਾ ਚਾਹੀਏ, ਨਹੀਂ ਤੋ ਫਿਰ ਇਨਸਾਨ ਕੋ ਛੋੜ ਦੋ ਔਰ ਬਾਤ ਕੋ ਪਕੜ ਲੋ। ਵੋ ਆਪਕੋ ਸੋਚਣਾ ਕਿ ਆਪਕੇ ਲੀਏ ਜ਼ਰੂਰੀ ਕਿਆ ਹੈ। ਡਾਰਲਿੰਗ ਵਾਪਸ ਲੜ ਕੇ ਨੇਮ ਗੇਮ ਖੇਲੇ।